0: ਉਹਨੂੰ ਖਬਰ ਹੈ ਨਹੀਂ
1: ਸਬਰ ਤਹਮਲ ਬਹੁਤ ਜ਼ਰੂਰੀ ਹੈ ਸਰਕਾਰ
0: ਜਿਹਨੂੰ ਸਬਰ ਹੈ ਨਹੀਂ ਉਹਨੂੰ ਖਬਰ ਹੈ ਨਹੀਂ ਬੇਸਬਰਿਆਂ ਨੂੰ ਖਬਰਦਾਰ ਕਰੀਏ ਬਨ ਘੁੰਗਰੂ ਕੰਜ